0: ਮੰਤਰੀ ਰਾਜਨਾਥ ਸਿੰਘ ਨੇ ਸ੍ਰੀ ਕੋਇਜ਼ੂਮੀ ਅਤੇ ਉਨ੍ਹਾਂ ਦੇ ਵਫਦ ਦਾ ਭਾਰਤ ਵਿਚ ਸਵਾਗਤ ਕੀਤਾ। ਉਨ੍ਹਾਂ ਨੇ ਜਾਪਾਨ ਦੇ ਕੁਮਾਮੋਟੋ ਖੇਤਰ ਚ ਆਏ ਵਿਨਾਸ਼ਕਾਰੀ ਭੁਚਾਲ ਤੋਂ ਬਾਅਦ ਭਾਰਤ ਦੀ ਸੰਵੇਦਨਾ ਤੇ ਏਕਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਭੁਚਾਲ ਕਾਰਨ ਹੋਏ ਜਾਨੀ ਨੁਕਸਾਨ ਤੇ ਡੂੰਘਾ ਦੁੱਖ ਪ੍ਰਗਟ ਕਰਦੈ। ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਹਰ ਜ਼ਰੂਰੀ ਸਹਾਇਤਾ, ਰਾਹਤ ਤੇ ਮਦਦ ਪ੍ਰਦਾਨ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਜਾਪਾਨ ਸਬੰਧ ਸਾਂਝੇ ਲੋਕਤੰਤਰੀ ਕਦਰਾਂ ਕੀਮਤਾਂ, ਆਪਸੀ ਸਤਿਕਾਰ ਅਤੇ ਲੰਮੇ ਸਮੇਂ ਤੋਂ ਚੱਲ ਰਹੇ ਸਭਿਅਤਾਵਾਦੀ ਸਬੰਧਾਂ ਤੇ ਆਧਾਰਿਤ ਨੇ। ਉਨ੍ਹਾਂ ਕਿਹਾ ਕਿ ਅਗਲੇ ਸਾਲ ਦੋਵੇਂ ਦੇਸ਼ ਕੂਟਨੀਤਿਕ ਸਬੰਧਾਂ ਦੀ ਸਥਾਪਨਾ ਦੇ 75 ਸਾਲ ਪੂਰੇ ਕਰਨਗੇ। ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਇਹ ਦੋਸਤੀ ਦੋਵਾਂ ਮੁਲਕਾਂ ਦੇ ਨਾਲੋਂ ਨਾਲ ਪੂਰੇ ਹਿੰਦ ਪ੍ਰਸ਼ਾਂਤ ਖੇਤਰ ਚ ਸਥਿਰਤਾ, ਮਜ਼ਬੂਤੀ ਤੇ ਨਿਯਮ ਆਧਾਰਿਤ ਵਿਵਸਥਾ ਲਈ ਇਕ ਮਜ਼ਬੂਤ ਬੁਨਿਆਦ ਬਣ ਗਈ ਹੈ।
1: ਹਮ ਯਹ ਦੁਹਰਾਤੇ ਹੈ ਕਿ ਕਠਿਨ ਸਮੇਂ ਮੇਂ ਭਾਰਤ ਕਿਸੀ ਵੀ ਜ਼ਰੂਰੀ ਅਸਿਸਟੈਂਸ, ਰਿਲੀਫ ਔਰ ਸਪੋਰਟ ਪ੍ਰੋਵਾਈਡ ਕਰਨੇ ਕੇ ਲਿਏ ਪੂਰੀ ਤਰ੍ਹਾਂ ਸੇ ਦ੍ਰਿੜ ਸੰਕਲਪਿਤ ਹੈ। ਹਮਾਰੇ ਦੋਨੋਂ ਦੇਸ਼ੋਂ ਕੇ ਸੰਬੰਧ ਸਾਝੇ ਲੋਕਤਾਂਤਰਿਕ ਮੂਲਿਓਂ, ਪਰਸਪਰ ਸਮਾਨ ਔਰ ਏਕ ਪੁਰਾਣੇ ਸਿਵਿਲਾਈਜ਼ਡ ਕਨੈਕਟ ਪਰ ਆਧਾਰਿਤ ਹੈ। ਅਗਲੇ ਵਰਸ ਹਮ ਆਪਣੇ ਡਿਪਲੋਮੈਟਿਕ ਰਿਲੇਸ਼ਨਸ ਕੇ 75 ਈਅਰਸ ਮਨਾਏਂਗੇ ਔਰ ਇਨ ਵਰਸੋਂ ਕੇ ਦੌਰਾਨ ਹਮਾਰੀ ਇਹ ਦੋਸਤੀ ਸਿਰਫ ਹਮਾਰੇ ਦੋਨੋਂ ਦੇਸ਼ੋਂ ਕੇ ਲਿਏ ਹੀ ਨਹੀਂ ਬਲਕਿ ਪੂਰੇ ਇੰਡੋ ਪੈਸਿਫਿਕ ਖੇਤਰ ਮੇਂ ਸਟੇਬਿਲਿਟੀ, ਰੈਜ਼ੀਲੀਅੰਸ ਔਰ ਰੂਲਸ ਬੇਸਡ ਆਰਡਰ ਕਾ ਏਕ ਕਾਰਨਰ ਸਟੋਨ ਬਣ ਗਈ ਹੈ।
0: ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਦੇ ਸਮੁੰਦਰੀ ਦ੍ਰਿਸ਼ਟੀਕੋਣ ਤੇ ਇਕ ਮੁਕਤ ਤੇ ਖੁੱਲੇ ਹਿੰਦ ਪ੍ਰਸ਼ਾਂਤ ਲਈ ਜਾਪਾਨ ਦੀ ਪਹਿਲਕਦਮੀ ਦਰਮਿਆਨ ਵਧੇਰੇ ਤਾਲਮੇਲ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ। ਇਸ ਮੌਕੇ ਸ੍ਰੀ ਕੋਇਜ਼ੂਮੀ ਨੇ ਕੁਮਾਮੋਟੋ ਵਿਚ ਭੁਚਾਲ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਭਾਰਤ ਦੀ ਸੰਵੇਦਨਾ ਲਈ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਨੇ ਜਾਪਾਨ ਸਮੁੰਦਰੀ ਸਵੈ ਰੱਖਿਆ ਬਲ ਦੇ ਜਹਾਜ਼ ਉਤੇ ਇਕ ਮੈਡੀਕਲ ਐਮਰਜੈਂਸੀ ਦੌਰਾਨ ਭਾਰਤੀ ਜਲ ਸੈਨਾ ਵੱਲੋਂ ਪ੍ਰਦਾਨ ਕੀਤੀ ਗਈ ਸਹਾਇਤਾ ਦੀ ਵੀ ਸ਼ਲਾਘਾ ਕੀਤੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸਿੰਗਾਪੁਰ ਵਿਚ ਪ੍ਰਧਾਨ ਮੰਤਰੀ ਲਾਰੈਂਸ ਵਾਂਗ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ, ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਤੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਜਿਤਿਨ ਪ੍ਰਸਾਦ ਵੀ ਇਸ ਮੀਟਿੰਗ ਵਿਚ ਮੌਜੁਦ ਰਹੇ। ਵਿੱਤ ਮੰਤਰਾਲੇ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹੈ ਕਿ ਦੋਵਾਂ ਨੇਤਾਵਾਂ ਨੇ ਵਿਆਪਕ ਰਣਨੀਤਿਕ ਭਾਈਵਾਲੀ ਖਾਕੇ ਨੂੰ ਲਾਗੂ ਕਰਨ ਚ ਪ੍ਰਗਤੀ ਦੀ ਸਮੀਖਿਆ ਕੀਤੀ ਤੇ ਆਰਥਿਕ ਸਹਿਯੋਗ, ਡਿਜੀਟਲਾਈਜੇਸ਼ਨ, ਸੰਪਰਕ, ਹੁਨਰ ਵਿਕਾਸ ਤੇ ਸਥਿਰਤਾ ਸਮੇਤ ਵੱਖ ਵੱਖ ਖੇਤਰਾਂ ਚ ਦਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਤੇ ਵੀ ਚਰਚਾ ਕੀਤੀ। ਮੰਤਰੀ ਅੱਜ ਹੋਣ ਵਾਲੇ ਭਾਰਤ ਸਿੰਗਾਪੁਰ ਮੰਤਰ ਪੱਧਰੀ ਗੋਲਮੇਜ਼ ਦੇ ਚੌਥੇ ਦੌਰ ਵਿਚ ਹਿੱਸਾ ਲੈਣ ਲਈ ਸਿੰਗਾਪੁਰ ਦਾ ਦੌਰਾ ਕਰ ਰਹੇ ਨੇ। ਭਾਰਤ ਨੇ ਕਾਬੁਲ ਦੇ ਇਕ ਸਰਕਾਰੀ ਹਸਪਤਾਲ ਨੂੰ ਦਵਾਈਆਂ ਅਤੇ ਡਾਕਟਰੀ ਸਮੱਗਰੀ ਭੇਜੀ ਹੈ ਜੋ ਅਫਗਾਨਿਸਤਾਨ ਦੇ ਲੋਕਾਂ ਨਾਲ ਭਾਰਤ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਸਿਹਤ ਭਾਈਵਾਲੀ ਦੀ ਪੁਸ਼ਟੀ ਕਰਦੀ ਹੈ। ਵਿੱਤ ਮੰਤਰਾਲੇ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹੈ ਕਿ ਇਹ ਸਹਾਇਤਾ ਅਫਗਾਨਿਸਤਾਨ ਦੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਦਾ ਉਦੇਸ਼ ਕਾਬੁਲ ਦੇ ਸਰਕਾਰੀ ਹਸਪਤਾਲ ਚ ਸਿਹਤ ਸੰਭਾਲ ਸੇਵਾਵਾਂ ਨੂੰ ਬਿਹਤਰ ਬਣਾਉਣਾ ਏ। ਵਾਤਾਵਰਣ, ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਕਿਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਆਪਣੇ ਬ੍ਰਿਕਸ ਪ੍ਰਧਾਨਗੀ ਨੂੰ ਲੋਕ ਕੇਂਦਰਿਤ ਬਣਾਉਣ ਤੇ ਇਸ ਨੂੰ ਮਨੁੱਖਤਾ ਪਹਿਲਾਂ ਦੀ ਭਾਵਨਾ ਨਾਲ ਅੱਗੇ ਵਧਾਉਣ ਲਈ ਵਚਨਬੱਧ ਹੈ। ਸ੍ਰੀ ਯਾਦਵ ਨੇ ਇਕ ਅੰਗਰੇਜ਼ੀ ਅਖਬਾਰ ਚ ਪ੍ਰਕਾਸ਼ਿਤ ਆਪਣੇ ਲੇਖ ਨੂੰ ਸੋਸ਼ਲ ਮੀਡੀਆ ਪੋਸਟ ਵਿਚ ਸਾਂਝਾ ਕੀਤਾ। ਉਨਾਂ ਕਿਹਾ ਕਿ ਭਾਰਤ ਮਿਸ਼ਨ ਲਾਈਫ਼ ਦੇ ਸਿਧਾਂਤਾਂ ਤੇ ਆਧਾਰਿਤ ਨਿਰੰਤਰ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਨਾਲੋ ਨਾਲ ਜੰਗਲਾਂ ਚ ਅੱਗ ਦੀ ਰੋਕਥਾਮ ਤੇ ਆਫ਼ਤ ਨਾਲ ਨਜਿੱਠਣ ਦੀ ਸਮਰੱਥਾ ਤੇ ਵੀ ਜ਼ੋਰ ਦੇ ਰਿਹੈ। ਉਨਾਂ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਅਜਿਹੇ ਭਵਿੱਖ ਲਈ ਕੰਮ ਕਰ ਰਹੀ ਹੈ ਜਿਸ ਵਿਚ ਸਾਂਝੇ ਵਿਕਾਸ, ਮਜ਼ਬੂਤ ਤਰੱਕੀ, ਕਾਢਾਂ ਤੇ ਗਿਆਨ ਦੇ ਆਦਾਨ ਪ੍ਰਦਾਨ ਤੇ ਕੇਂਦਰ ਚ ਵਾਤਾਵਰਨ ਤੇ ਧਰਤੀ ਨੂੰ ਰੱਖਿਆ ਜਾਵੇ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਦਿੱਲੀ ਚ ਹੋਣ ਵਾਲੇ ਆਉਂਦੇ ਬ੍ਰਿਕਸ ਸੰਮੇਲਨ 2026 ਦੀਆਂ ਤਿਆਰੀਆਂ ਤੇ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਸੰਮੇਲਨ 12 ਤੇ 13 ਸਤੰਬਰ ਨੂੰ ਹੋਣਾ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸੰਧੂ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਸਾਰੇ ਮੋਰਚਿਆਂ ਤੇ ਸਹਿਜ ਬਹੁਏਜੰਸੀ ਤਾਲਮੇਲ ਤੇ ਸਮੇਂ ਸਿਰ ਲਾਗੂ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤੈ। ਉਨ੍ਹਾਂ ਸਾਰੇ ਸਬੰਧਤ ਵਿਭਾਗਾਂ ਤੇ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਮੁੱਖ ਬਿੰਦੂਆਂ ਤੇ ਰੂਟਾਂ ਤੇ ਸੁਚਾਰੂ ਆਵਾਜਾਈ ਤੇ ਸੁਰੱਖਿਆ ਪ੍ਰਬੰਧਨ, ਮਜ਼ਬੂਤ ਨਾਗਰਿਕ ਰੱਖ ਰਖਾਅ ਤੇ ਐਮਰਜੈਂਸੀ ਡਾਕਟਰੀ ਤਿਆਰੀ ਨੂੰ ਯਕੀਨੀ ਬਣਾਉਣ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਤੁਰੰਤ ਸੁਧਾਰਾਂ ਦੀ ਲੋੜ ਤੇ ਜ਼ੋਰ ਦਿੱਤੈ। ਭਾਰਤ ਨੇ ਕਿਹੈ ਕਿ ਕੌਂਸਲ ਦੀ ਬਣਤਰ ਤੇ ਫੈਸਲਾ ਲੈਣ ਦੀਆਂ ਪ੍ਰਕਿਰਿਆਵਾਂ ਮੌਜੂਦਾ ਆਲਮੀ ਹਾਲਾਤ ਮੁਤਾਬਕ ਹੋਣੀਆਂ ਚਾਹੀਦੀਆਂ ਨੇ ਤੇ ਵਿਕਾਸਸ਼ੀਲ ਮੁਲਕਾਂ ਨੂੰ ਵਧੇਰੇ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਕੌਂਸਲ ਦੇ ਕੰਮਕਾਜ ਤੇ ਚਰਚਾ ਦੌਰਾਨ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਨੁਮਾਇੰਦੇ ਯੋਗਨਾ ਪਟੇਲ ਨੇ ਕਿਹਾ ਕਿ ਸੁਧਾਰਾਂ ਦੀ ਲੋੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ। ਉਨਾਂ ਜ਼ਿਕਰ ਕੀਤਾ ਕਿ 1945 ਤੋਂ ਸੰਯੁਕਤ ਰਾਸ਼ਟਰ ਦੇ ਮੈਂਬਰ ਮੁਲਕਾਂ ਦੀ ਗਿਣਤੀ ਚ ਕਾਫ਼ੀ ਵਾਧਾ ਹੋਇਐ ਤੇ ਉਨਾਂ ਦਾ ਤਰਕ ਹੈ ਕਿ ਸੁਰੱਖਿਆ ਕੌਂਸਲ ਉਸ ਸਮੇਂ ਮੌਜੂਦ ਪ੍ਰਬੰਧਾਂ ਦੇ ਆਧਾਰ ਤੇ ਕੰਮ ਕਰਨਾ ਜਾਰੀ ਨਹੀਂ ਰੱਖ ਸਕਦੀ।
2: सुरक्षा परिषद में सुधारों पर भारत का रुख स्पष्ट रूप से ज्ञात है। हम ग्लोबल साउथ के लिए अधिक प्रतिनिधित्व के साथ दोनों श्रेणियों में विस्तार चाहते हैं। इसे केवल